ਮੈਗਾ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਵਿੱਚ ਜਿਸ ਦਾ ਨਾਮ ਹੈ ਕਿਆ ਸਿਟੀ ਲਾਈਟਸ ਔਰ ਸਿਟੀ ਲਾਈਟਸ ਮੈਂ ਆਪਕੇ ਸਾਥ ਹੂੰ ਮੈਂ ਸ਼ਾਲਿਨੀ ਆਕਾਸ਼ਵਾਣੀ ਰੇਨਬੋ 102.6 ਸੁਣ ਰਹੇ ਹੈ ਆਪ ਔਰ ਚਾਟ ਪਕੌੜੀ ਬਰਤਨੋ ਕੇ ਕਈ ਪ੍ਰਕਾਰ ਯਹੀ ਹੈ ਹਮਾਰਾ ਚਾਵੜੀ ਬਾਜ਼ਾਰ ਮੈਂ ਆਪਕੋ ਕਹਾ ਥਾ ਕਿ ਹਮ ਦਿੱਲੀ ਕੀ ਕੁਛ ਖਾਸ ਬਾਤੇਂ ਵੀ ਯਹਾਂ ਪਰ ਕਰੇਂਗੇ ਤੋ ਆਪਕੋ ਮੈਂ ਬਤਾ ਦੂੰ ਕਿ ਦਿੱਲੀ ਕੀ ਜੋ ਇਤਿਹਾਸਿਕ ਜਗ੍ਹਾ ਹੈ ਨਾ ਚਾਵੜੀ ਬਾਜ਼ਾਰ ਇਹ ਪੁਰਾਣੀ ਦਿੱਲੀ ਕਾ ਇਤਿਹਾਸਿਕ ਔਰ ਭਾਰਤ ਕਾ ਪਹਿਲਾ ਥੋਕ ਬਾਜ਼ਾਰ ਹੈ ਇਹ ਬਾਜ਼ਾਰ ਮੁੱਖ ਰੂਪ ਸੇ ਸ਼ਾਦੀ ਕੇ ਕਾਰਡ ਪੀਤਲ ਤਾਂਬੇ ਕੇ ਬਰਤਨ ਔਰ ਹਾਰਡਵੇਅਰ ਕੇ ਥੋਕ ਵਿਆਪਾਰ ਕੇ ਲਈ